0: ਦਾ ਸਾਰ ਪੇਸ਼ ਕਰਦਾ ਹੈ। ਜਨਮ ਅਸ਼ਟਮੀ ਵਾਲੇ ਦਿਨ ਮੰਦਰਾਂ ਵਿੱਚ ਰੋਸ਼ਨੀ ਕੀਤੀ ਜਾਂਦੀ ਹੈ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਮੰਦਰਾਂ ਵਿੱਚ ਪਾਲਕੀਆਂ ਬਣਾ ਕੇ ਕ੍ਰਿਸ਼ਨ ਜੀ ਦੀ ਮੂਰਤੀ ਰੱਖੀ ਜਾਂਦੀ ਹੈ। ਸ਼ਰਧਾਲੂ ਦਰਸ਼ਨ ਕਰਕੇ ਇਸ ਪਾਲਕੀ ਨੂੰ ਝੂਟਾ ਵੀ ਦਿੰਦੇ ਹਨ। ਇਸ ਮੌਕੇ ਸ਼ਰਧਾਲੂ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਰੂਪ ਵਿੱਚ ਮੰਦਰ ਲਿਆਉਂਦੇ ਹਨ। ਦੇਰ ਰਾਤ ਤੱਕ ਮੰਦਰ ਵਿੱਚ ਕੀਰਤਨ ਗਾਇਨ ਚੱਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਜਨਮ ਅਸ਼ਟਮੀ ਦਾ ਸੱਭਿਆਚਾਰਕ ਅਤੇ ਅਧਿਆਤਮਕ ਮਹੱਤਵ ਵੀ ਹੈ। ਇਹਨਾਂ ਤਿਉਹਾਰਾਂ ਦੀ ਸੱਭਿਆਚਾਰਕ ਸਾਰਥਕਤਾ ਇਹ ਹੈ ਕਿ ਇਹ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਦੇ, ਪਰੰਪਰਾਵਾਂ ਨੂੰ ਸੁਰੱਖਿਅਤ ਕਰਦੇ, ਵੱਖ ਵੱਖ ਰਸਮਾਂ, ਭਗਤੀ ਅਭਿਆਸਾਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਨੂੰ ਦਰਸਾਉਂਦੇ ਹਨ। ਜਨਮ ਅਸ਼ਟਮੀ ਦੇ ਸੱਭਿਆਚਾਰਕ ਪੱਖ ਨੂੰ ਵੱਖ ਵੱਖ ਤਰੀਕਿਆਂ ਨਾਲ ਜਾਣਿਆ ਜਾ ਸਕਦਾ ਹੈ। ਸੱਭਿਆਚਾਰਕ ਮਹੱਤਵ ਇਸ ਦੇ ਨੁਕਤਿਆਂ ਵਿੱਚੋਂ ਇੱਕ ਹੈ। ਇਸ ਪੱਖ ਤੋਂ ਦੇਖੀਏ ਤਾਂ ਜਨਮ ਅਸ਼ਟਮੀ ਕ੍ਰਿਸ਼ਨ ਜੀ ਦੇ ਬ੍ਰਹਮ ਸੁਭਾਅ ਅਤੇ ਇੱਕ ਰੱਖਿਅਕ ਅਤੇ ਮਾਰਗ ਦਰਸ਼ਕ ਵਜੋਂ ਉਸ ਦੀ ਭੂਮਿਕਾ ਤੇ ਜ਼ੋਰ ਦਿੰਦੀ ਹੈ। ਇਹ ਸ਼ਰਧਾਲੂਆਂ ਲਈ ਪ੍ਰਾਰਥਨਾ, ਵਰਤ ਅਤੇ ਭਗਤੀ ਗਤੀਵਿਧੀਆਂ ਰਾਹੀਂ ਬ੍ਰਹਮ ਨਾਲ ਜੁੜਨ ਦਾ ਸਮਾਂ ਹੈ। ਇਹ ਮੋਹ ਮਾਇਆ ਦੇ ਜਾਲ ਅਤੇ ਸੰਸਾਰੀ ਰਿਸ਼ਤਿਆਂ ਤੋਂ ਉੱਪਰ ਉੱਠਣ ਵੱਲ ਪ੍ਰੇਰਦੀ ਹੈ। ਕ੍ਰਿਸ਼ਨ ਜੀ ਦੇ ਜਨਮ ਦੀ ਕਹਾਣੀ, ਜਿਸ ਵਿੱਚ ਕੰਸ ਉੱਤੇ ਉਹਨਾਂ ਦੀ ਜਿੱਤ ਹਾਸਲ ਹੈ, ਬੁਰਾਈ ਉੱਤੇ ਚੰਗਿਆਈ ਦੀ ਜਿੱਤ ਅਤੇ ਧਾਰਮਿਕਤਾ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਇਹ ਤਿਉਹਾਰ ਕਰਤੱਵ, ਧਰਮ ਅਤੇ ਪਿਆਰ ਬਾਰੇ ਕ੍ਰਿਸ਼ਨ ਦੀਆਂ ਸਿੱਖਿਆਵਾਂ ਤੇ ਵੀ ਜ਼ੋਰ ਦਿੰਦਾ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਉਹਨਾਂ ਦਾ ਮਾਰਗਦਰਸ਼ਨ ਕਰਦਾ ਹੈ। ਨਾਲ ਹੀ ਨਾਲ ਇਹ ਤਿਉਹਾਰ ਨੈਤਿਕ ਕਿਰਦਾਰ ਤੇ ਵੀ ਵਧੇਰੇ ਜ਼ੋਰ ਦਿੰਦਾ ਹੈ। ਜਨਮ ਅਸ਼ਟਮੀ ਸਾਂਝੇ ਜਸ਼ਨਾਂ ਰਾਹੀਂ ਭਾਈਚਾਰਿਆਂ ਨੂੰ ਇਕੱਠੇ ਕਰਦੀ ਹੈ, ਜਿਸ ਵਿੱਚ ਘਰਾਂ ਅਤੇ ਮੰਦਰਾਂ ਨੂੰ ਸਜਾਉਣ, ਵਿਸ਼ੇਸ਼ ਭੋਜਨ ਤਿਆਰ ਕਰਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ਾਮਿਲ ਹੈ। ਇਹ ਤਿਉਹਾਰ ਸ਼ਰਧਾਲੂਆਂ ਵਿੱਚ ਏਕਤਾ ਅਤੇ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਤਿਉਹਾਰ ਭਾਵੇਂ ਮਥੁਰਾ ਨਾਲ ਵਿਸ਼ੇਸ਼ ਸੰਬੰਧ ਰੱਖਦਾ ਹੈ, ਪਰ ਭਾਰਤ ਭਰ ਵਿੱਚ ਇਹ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਵੀ ਇਸ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਅਤੇ ਹਰੇਕ ਧਰਮ ਦੇ ਲੋਕ ਇਸ ਦੀਆਂ ਤਿਆਰੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਕੱਠਿਆਂ ਵਿਚਰਨ ਦੀ ਭਾਵਨਾ ਕਿਸੇ ਧਾਰਮਿਕ ਸੰਕਲਪ ਦੀ ਛਾਂ ਹੇਠ ਹੀ ਆ ਸਕਦੀ ਹੈ। ਇਸ ਤਰ੍ਹਾਂ ਜਨਮ ਅਸ਼ਟਮੀ ਦਾ ਤਿਉਹਾਰ ਇਸ ਸੰਕਲਪ ਦੀ ਉਸਾਰੀ ਵਿੱਚ ਬਹੁਮੁੱਲਾ ਯੋਗਦਾਨ ਪਾਉਂਦਾ ਆਇਆ ਹੈ। ਰਾਸਲੀਲਾ ਅਤੇ ਸਜਾਵਟੀ ਝਾਂਕੀਆਂ ਦੀ ਸਿਰਜਣਾ ਵਰਗੀਆਂ ਰਸਮਾਂ ਕ੍ਰਿਸ਼ਨ ਨਾਲ ਜੁੜੇ ਰਵਾਇਤੀ ਕਲਾ ਰੂਪਾਂ ਅਤੇ ਬਿਰਤਾਂਤਾਂ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਵਿੱਚ ਕਲਾਕਾਰ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਜਨਮ ਅਸ਼ਟਮੀ ਪਰਿਵਾਰਾਂ ਨੂੰ ਕ੍ਰਿਸ਼ਨ ਜੀ ਨਾਲ ਸੰਬੰਧਿਤ ਕਹਾਣੀਆਂ, ਕਦਰਾਂ ਕੀਮਤਾਂ ਅਤੇ ਪਰੰਪਰਾਵਾਂ ਨੂੰ ਨੌਜਵਾਨ ਪੀੜ੍ਹੀਆਂ ਨਾਲ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਮੌਖਿਕ, ਕਿਤਾਬੀ ਅਤੇ ਦ੍ਰਿਸ਼ਾਤਮਕ ਸੰਚਾਰ ਨਾਲ ਇਹ ਪਰੰਪਰਾ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਧਾਰਮਿਕ ਰਸਮਾਂ ਨਾਲ ਜੋੜੀ ਰੱਖਦੀ ਹੈ। ਇਹ ਤਿਉਹਾਰ ਸੰਗੀਤ, ਨਾਚ ਅਤੇ ਨਾਟਕ ਸਮੇਤ ਕਲਾ ਦੇ ਵੱਖ ਵੱਖ ਰੂਪਾਂ ਨੂੰ ਪ੍ਰੇਰਿਤ ਕਰਦਾ ਹੈ, ਜੋ ਕ੍ਰਿਸ਼ਨ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਦੁਆਲੇ ਕੇਂਦਰਿਤ ਹਨ। ਜਨਮ ਅਸ਼ਟਮੀ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਵਿਭਿੰਨ ਪਛੋਕੜ ਵਾਲੇ ਲੋਕਾਂ ਦੁਆਰਾ ਮਨਾਈ ਜਾਂਦੀ ਹੈ। ਇਹ ਹਿੰਦੂ ਤਿਉਹਾਰਾਂ ਦੀ ਸਮਾਵੇਸ਼ੀ ਪ੍ਰਕਿਰਤੀ ਦਾ ਉਦਾਹਰਣ ਦਿੰਦੀ ਹੈ। ਲੋਕਾਂ ਨੂੰ ਸ਼ਰਧਾ ਅਤੇ ਜਸ਼ਨ ਵਿੱਚ ਇਕੱਠੇ ਕਰਦੀ ਹੈ ਅਤੇ ਵੈਰ ਵਿਰੋਧਾਂ ਨੂੰ ਮਿਟਾਉਂਦੀ ਹੈ। ਇੰਜ ਸਮਾਜਿਕ ਅਤੇ ਸੱਭਿਆਚਾਰਕ ਪੱਖ ਤੋਂ ਇਹ ਤਿਉਹਾਰ ਮਹੱਤਵਪੂਰਨ ਹੈ।
1: ਜਨਮ ਅਸ਼ਟਮੀ ਦਾ ਸੱਭਿਆਚਾਰਕ ਮਹੱਤਵ। ਹੁਣੇ ਤੁਸੀਂ ਡਾਕਟਰ ਦੀਪਾ ਕੁਮਾਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਸ਼੍ਰੀ ਕ੍ਰਿਸ਼ਨ ਜੀ ਦੇ ਭਜਨ। ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆ, ਦੇਵਕੀ ਦੇ ਕੁੱਖ ਚੋਂ ਗੋਪਾਲ ਜੰਮਿਆ। ਲੋ ਸੁਣੋ ਕ੍ਰਿਸ਼ਨ ਜੀ ਦਾ ਇਹ ਭਜਨ, ਗਾਇਕਾ ਨੇ ਸੁਰਿੰਦਰ ਕੌਰ।

ਕ੍ਰਿਸ਼ਨ ਭਜਨ ਤੁਸੀਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆ ਗਿਆ ਮੱਖਣ ਚੋਰ ਕਨਈਆ, ਆ ਗਿਆ ਮੱਖਣ ਚੋਰ। ਆਓ ਸੁਣੀਏ ਇਹ ਭਜਨ ਪੁਸ਼ਪਾ ਹੰਸ ਦੀ ਆਵਾਜ਼ ਵਿੱਚ।

ਇਸੀ ਪੁਸ਼ਪਾ ਹੰਸ ਦਾ ਗਾਇਆ ਕ੍ਰਿਸ਼ਨ ਜੀ ਦਾ ਭਜਨ ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ ਜੀ ਐਸ ਮਹਿਰਮ ਦਾ ਲਿਖਿਆ ਕ੍ਰਿਸ਼ਨ ਜੀ ਦਾ ਇਹ ਭਜਨ ਕਲਾਕਾਰ ਨੇ ਸੁਰਿੰਦਰ ਕੌਰ।